0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ਓਏ ਖੁਸ਼ੀਆਂ ਮਨਾਓ, ਭੰਗੜੇ ਪਾਓ, ਭੰਗੜੇ ਪਾਓ, ਭੰਗੜੇ ਪਾਓ,
3: ਆਜ ਤੋ ਬਹੁਤ ਖੁਸ਼ ਲੱਗ ਰਹੇ ਹੈ। ਖੈਰ ਤੋ ਹੈ,
2: ਮੇਰੀ ਬੀਵੀ ਦਾ ਵੀਜ਼ਾ ਹੋ ਗਿਆ ਜੀ।
3: ਓਹੋ, ਮੁਬਾਰਕਬਾਦ, ਬਹੁਤ ਜਲਦੀ ਆ ਗਿਆ।
2: ਸਾਰੀ ਨਸੀਬ ਦੀ ਗੱਲ ਹੈ, ਮੈਂ ਲੋਕਲ ਵੀਜ਼ਾ ਮਾਹਰੀਨ ਦੀ ਮਦਦ ਲਈ ਸੀ ਜੀ।
3: ਉਨਕਾ ਨਾਮ ਹੀ ਬਤਾ ਦੇ, ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ।
2: AMH ਸੋਲੀਸਿਟਰਸ। ਹੋਰ ਕੌਣ? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨਕਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
2: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
2: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
4: AMH Solicitors, Immigration Lawyers at Sovereign House, 184 Nottingham Road, New Baisford, Nottingham, NG7, 7BA. Large free car park available, or call them on 0115-671-3677.